ਦਿਲ ਤੋਂ ਨਿਕਲੀ ਆਵਾਜ਼ ਜਦੋਂ ਹਵਾਵਾਂ 'ਚ ਗੂੰਜਣ ਲੱਗ ਜੇ ਤਾਂ ਰੇਡੀਓ ਸਿਰਫ ਸੁਣਿਆ ਨਹੀਂ ਮਹਿਸੂਸ ਕੀਤਾ ਜਾਂਦਾ ਹੈ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਤਨੂ ਅਤੇ ਮੈਂ ਆ ਗਈ ਹਾਂ ਸੋਮਵਾਰ ਦੀ ਸਵੇਰ 10 ਵਜੇ ਤੁਹਾਡੇ ਨਾਲ ਸਾਂਝ ਪਾਉਣ ਸਾਂਝੀ ਆਵਾਜ਼ ਰੇਡੀਓ ਦੇ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ ਵਿੱਚ। ਜੇ ਤੁਸੀਂ ਕੰਮ 'ਤੇ ਜਾ ਰਹੇ ਹੋ, ਘਰ ਵਿੱਚ ਚਾਹ ਪੀ ਰਹੇ ਹੋ ਜਾਂ ਕਿਤੇ ਡਰਾਈਵ ਕਰ ਰਹੇ ਹੋ ਤਾਂ ਸਾਡਾ ਇਹ ਸ਼ੋਅ ਤੁਹਾਡੇ ਲਈ ਹੈ, ਜਿਸ ਵਿੱਚ ਅਸੀਂ ਕਰਾਂਗੇ ਕੁਝ ਸਾਡੇ ਦਿਲ ਦੀਆਂ ਗੱਲਾਂ ਅਤੇ ਕੁਝ ਤੁਹਾਡੇ ਦਿਲ ਦੀਆਂ ਗੱਲਾਂ, ਅਤੇ ਇਹਨਾਂ ਗੱਲਾਂ ਨੂੰ ਅਹਿਸਾਸਾਂ ਦੇ ਖੰਭ ਲਾਵਾਂਗੇ ਅਸੀਂ ਸੋਹਣੇ ਸੋਹਣੇ ਮਿੱਠੇ ਮਿੱਠੇ ਪਿਆਰੇ ਪਿਆਰੇ ਗੀਤਾਂ ਦੇ ਨਾਲ। ਤਾਂ ਫਿਰ ਤਿਆਰ ਹੋ ਤੁਸੀਂ ਸੋਮਵਾਰ ਦੀ ਦੌੜ ਨੂੰ ਥੋੜ੍ਹਾ ਪਿਆਰ, ਥੋੜ੍ਹੀ ਮਸਤੀ ਅਤੇ ਥੋੜ੍ਹੀਆਂ ਜਿਹੀਆਂ ਰੂਹਾਨੀ ਵਾਈਬਸ ਦੇਣ ਲਈ, ਕਿਉਂਕਿ ਜਦ ਤੱਕ ਅਸੀਂ ਤੁਹਾਡੇ ਨਾਲ ਹਾਂ ਤੁਹਾਡਾ ਦਿਨ ਸੋਹਣਾ ਬਣਾਉਣ ਦੀ ਜ਼ਿੰਮੇਵਾਰੀ ਸਾਡੀ ਆ। ਪਰ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅਸੀਂ ਬਹੁਤ ਹੀ ਸੋਹਣੇ ਅਤੇ ਪਿਆਰੇ ਜਿਹੇ